ਜਾਂਦੇ ਜਾਂਦੇ ਇੱਕ ਗੱਲ ਸੁਣਦੀ ਜਾ, ਲਾਕੇ ਕਦੇ ਆਸ ਕਿਸੇ ਖਾਸ ਤੇ ਨਾ ਬੈਠੀ, ਜਿਹੜਾ ਲੰਘ ਗਿਆ ਵੇਲਾ ਇਤਿਹਾਸ ਤੇ ਨਾ ਬੈਠੀ, ਮੁੱਕ ਜਾਣਾ ਮੈਂ ਸੁੱਖ ਜਾਣਾ ਮੈਂ, ਫੁੱਲ ਜਿਹਾ ਲੈ ਕੇ ਮੇਰੀ ਲਾਸ਼ ਤੇ ਨਾ ਬੈਠੀ।

0: ਮੇਰੇ ਯਾਰ ਜਿਵੇਂ ਸਕੂਲ ਦੀ ਕਿਤਾਬ ਕਿਤਾਬ ਕਿਤਾਬ ਕਿਤਾਬ ਹੁਣ ਮੁੰਡਿਆਂ ਨੂੰ ਗੀਤ ਮੇਰੇ ਯਾਰ ਜਿਵੇਂ ਸਕੂਲ ਦੀ ਕਿਤਾਬ
1: ਸਿਰਫ ਨੰਬਰ ਵਨ ਲੋਕ ਸੁਣਦੇ ਹਨ ਨੰਬਰ ਵਨ ਰੇਡੀਓ ਸਟੇਸ਼ਨ ਰੇਡੀਓ ਓਲਿਵ 106.3 FM